0: हजारों दिलों की धड़कन, आप सुन रहे हैं रेडियो हम वतन।
1: आप और हम वतन एक संग, नए रंग नई उमंग। समेन और नाजरीन, आप रेडियो हम वतन की उर्दू नशरियात बराह रास्त रेडियो वेस्टर्नब्रो के स्टूडियो से सुन रहे हैं। आप ये हमारा प्रोग्राम नई दुनिया फेसबुक पे भी जाके देख सकते हैं। सामेन नाजरीन, बिस्मिल्लाह करां प्रोग्राम लेके आपका मेज़बान रज़ा मुस्तफ़ा हाज़िर है, और मेरे साथ स्टूडियो में हम हमारे एक नए मेज़बान को होस्ट हमारे एक्सपर्ट होंगे जनाब बाबा फूका साहब। बाबा फूका साहब से भी आपकी जो है वो मुलाकात करवाएंगे कि ये बाबा फूका साहब कौन है, क्या करते हैं, कहाँ पे रहते हैं, और इस प्रोग्राम का जो है वो क्या मकसद होगा। तो ये सारी बातें जो हैं हम आगे चल के करेंगे। तो सबसे पहले आपको हम अपने इस प्रोग्राम बिस्मिल्लाह करा में खुशामदीद कहते हैं, और सामीन और नाजरीन मेरे साथ स्टूडियो में तशरीफ़ रखते हैं जनाब बाबा फूका साहब उर्फ डेनिश, और ये जनाब यहाँ डेनमार्क में रहते हैं। आप में से बहुत कम लोग जो हैं बाबा फूका साहब से तारुफ है, और मेरा ख़ुद जो है बड़े कम अरसे में इनसे मुलाकात हुई, लेकिन बाबा फूका साहब की जो फूके हैं वो ऐसी हैं कि बड़ा कमाल करती हैं। तो सामीन नाजरीन, बाबा फूका स्टूडियो में हैं और उनसे बात करेंगे। सबसे पहले कि हमारा ये प्रोग्राम जो है ये महीने में एक से दो मरतबा हुआ करेगा, और इसका नाम होगा बाबे फूके दियाँ फूका, यानी कि बाबे फूके की फूक जो है वो इसका नाम होगा। तो प्रोग्राम में हम बाबा फूका साहब को खुशामदीद कहते हैं। जी अस्सलाम वालेकुम बाबा फूका साहब।
2: वालेकुम सलाम जनाब पीरो मुर्शिद।
1: बाबा फूका साहब सुनाएं, आप कैसे हैं?
2: शुक्र अल्लाह ताला का करम।
1: मेरे ख्याल में आपके आते ही जो है ना वो माइक की आवाज जरा गुम हो गई है। मैं सामीन नाजरीन एक मिनट दीजिएगा।
2: बड़ी बरकत ना लाया फिर, बड़ी बरकत ना लाया मैं बैठे, सारा कॉन्फिडेंस ही लो हो गया।
1: जी बाबा जी, कोई थोड़ा सा जी, बहुत शुक्रिया आपके आने का।
2: बहुत बहुत शुक्रिया सर, बहुत बहुत शुक्रिया आपके बुलाने का पीरो मुर्शिद।
1: जी बाबा जी, आप यहाँ पे तशरीफ लाए, बहुत शुक्रिया आपका। और सामीन नाजरीन आपको बताते चलें कि ये प्रोग्राम जो है बाबा फूका दियाँ फूका जो है इसका होस्ट मैं रज़ा मुस्तफ़ा हुआ करूँगा, और बाबा फूका साहब जो है मेरे को होस्ट और हमारे एक्सपर्ट और हमारे बाबा जी, इनसे हम जो है वो हर जो मर्ज है, हर जो हमारा प्रॉब्लम होगा उस पे हम जो है वो फूक मरवाएंगे। तो बाबा फूका साहब, आप अपना थोड़ा सा तारफ करा दीजिएगा कि आपका नाम क्या है, कहाँ पर रहते हैं?
2: नाम सर आपने बता दिया, नाम मेरा डैनिश है, पैदाइश मेरी रावलपिंडी की है, उसके बाद जो है बचपन हमने खूह में गुजारा है, तो आजकल हम चिट्टापुरा रह रहे हैं। बस यहाँ के लोकल लोग हैं हम।
1: अच्छा, पाकिस्तान रावलपिंडी से आप सीधा यहाँ डेनमार्क खूह में आए?
2: हाँ जी, सीधा खूह। जी सीधा खूह।
1: तो चिल्ला वहीं पे कटा
2: है? चिल्ला मैं कहना है, जब कटिया किसी ने भी कटिया।
1: अच्छा सामीन, आपको ये भी बताते चले कि ये प्रोग्राम जो है वो उर्दू में भी होगा और डेनिश में भी, पंजाबी में भी, यानी सारी जबानें जो हैं ये बाबे फूके की फूकों में जो है ये बड़ा दम है, देख लें हम सारी जबानें जो है वो मिक्स कर रहे हैं। तो बाबा जी, आप रोज़मर्रा में क्या करते हैं?
2: रोज़मर्रा में जी सर वही जो लोग करते हैं, उसी ड्यूटी शूटी करते हैं, अपनी रोज़ की रिज़्क़ कमाते हैं, साइड में अपना ये थोड़ा सा बिजनेस रखा हुआ है, किसी बंदे को तकलीफ हो, थोड़ी सी प्रॉब्लम हो तो चलो उसको फूक शूक मार के उनके भी मसले हल कर देते हैं।
1: बाबा जी कितने अरसे से फूके मार रहे हैं?
2: ये कोई 5-6 साल हुए मुझे जो है ना आमद हुई थी इस चीज़ की कि भाई जो है ना फूका कोई असर है, एक दो बंदे आए, उन्होंने कहा जी वाह आपने फूक मारी, मैं तो उड़ के कंध च बजे हैं। मैं कहा चलो
1: ये जरा फूक मारे हाँ माइक से, हमारे जितने सामीन सुनने वाले हैं देखने वाले हैं,
2: ना करने सारे ऐसे ज्यादा ना करने, फूक मारी ये नॉइज रेडियो समेत लोग उड़ जाए।
1: जिस तरह पहले
2: पावर आपको पता है, मैंने बताया आपको, मैंने पीछे थोड़ा सा आपको बताया था कि फूक में बहुत जोर है, तो लिहाजा ज्यादा ना करें।
1: नहीं आप जरा कम जोर से मार लेना।
2: चलिए आप रिक्वेस्ट कर रहे हैं, पीरो मुर्शिद की माननी पड़ती है।
1: ले जी सामीन आप पे हमने भूख मरवा दी, अल्लाह ताला आपकी जितनी भी मुश्किलें हैं वो आसान करे,
2: आमीन आमीन।
1: और आपको कभी कोई दुख ना आए, हमेशा आप हंसते मुस्कुराते रहें। जब भी आप बाबा फूका को देखें या सुने तो यकीन करें आपको वैसे ही हंसी आ जाएगी।
2: क्यों जी मेरा मुंह ऐसा है या आप कैसे ऐसी बात क्यों कर रहे हैं?
1: नहीं बाबा फूका साहब मेरी क्या मजाल के मैं इस तरह कह सकूं, मैं ये कह रहा हूं कि आपकी शख्सियत ही ऐसी है कि लोग देख के जो है वो
2: वाह वाह। देखिए ये बात हुई ना, ऐसे ऐसे बात करें ना आप, ज्यादा ना करें।
1: और सामीन आप मेरे कम को कम बोले को ज्यादा समझें, आप समझ रहे हैं ना मैं क्या कहना चाह रहा हूँ। जी बाबा वापस आते हैं। अच्छा आप कह रहे थे कि आप रोजमर्रा में जो है वो जॉब करते हैं।
2: बिल्कुल
1: हलाल का रिज़्क कमाते हैं
2: अल्हम्दुलिल्लाह,
1: तो साथ में ये पार्ट टाइम जॉब करते हैं।
2: जी बिल्कुल, घर में गद्दी रखी है,
1: कार गद्दी रखी है,
2: कार।
1: ते बच्चे कितने ने?
2: दो। अल्लाह दे शुक्र, जुड़वा अल्लाह ताला ने दिते ने, एक बेटा है एक बेटी,
1: माशाल्लाह
2: अल्हम्दुलिल्लाह।
1: अल्लाह ताला उन्हां दी उम्र लंबी करे,
2: आमीन आमीन। उन्हां ने फूका मार मार के इंसान बनाया।
1: आपको भी साथ साथ लेके चलते हैं। और ये हमारे प्रोग्राम का ये फॉर्मेट हुआ करेगा, जिस तरह भी हम गपशप कर रहे हैं, हंसा मजाक हो रहा है, आपने हमें ना बिल्कुल सीरियस नहीं लेना।
2: सीरियस नहीं लेना जी, इस प्रोग्राम का महज मकसद सिर्फ कॉमेडी है, लोगों को हंसाना है। जो सारे पाकिस्तानी लोगों ने ब्लड प्रेशर हाई हुए ने, उन्होंने ब्लड प्रेशर लो करना, शुगर वाले की शुगर हाई है लो करना, किसी चीज़ की फूक मरवानी मरवा सकते हो, कोई टेंशन नहीं, कोई टेंशन नहीं, हर चीज़ का हल है।
1: अच्छा वैसे हमारे पाकिस्तानियों में लोगों को शुगर बहुत है, उसके लिए भी फूक मार
2: दें जी। बिस्मिल्लाहिर्रहमानिर्रहीम तो को तेरा तू सत चली गई है, दो बंद का फोन आ चुका कान च मैं, शुगर 13-7 पे चली गई
1: ना। ते ए तुसी टेलीफोन किथे लवाया?
2: बस साडा डायरेक्ट कनेक्शन है, यही तो गल है ना, तुसी समझ नहीं सकते हो ना, तुसी तुहानू इन लोगों नू समझ नहीं, साडे कोल 5-6 साल हो गए,
1: अल्लाह
2: डायरेक्ट कनेक्शन है, गद्दियां भी नहीं लाई,
1: अल्लाह जी। तो समीन और नाजरीन हमारे इस बाबे फुके दियां फुकां विच जड़ा है ना, तुसी फोन नहीं कर सकते हो, टेलीफोन नंबर हुआ करेगा 33-21-29-84।
2: बिल्कुल
1: आप हमें ईमेल कर सकते हैं रेडियो स्नेपलाई हम वतन फ्रॉम, या फिर आप जो है हमें एसएमएस या व्हाट्सएप पे भी जो है वो कर सकेंगे कांटेक्ट, उसका नंबर भी आपको हम देंगे। तो ये हमारा प्रोग्राम जो है इसी तरह हुआ करेगा, हम हल्के फुल्के से टॉपिक लेके आया करेंगे, जिस पे हम बाबा फूका साहब से जो है वो मशवरा लेंगे, उनका तज़िया लेंगे कि वो क्या समझते हैं। बाबा फूका साहब जो है डेनमार्क में ज़िंदगी कैसी है?
2: बस ठीक है अल्हम्दुलिल्लाह, अल्लाह ताला ने दाना पानी जिथे लिखे है फिर उधर गुजारा तो करना पड़ता है, लेकिन और जगहों से बेहतर है, बस असं खा पी रहे हैं शुक्र अल्लाह ताला गुजार रहे हैं।
1: ए बाबा जी पाकिस्तान तुहाड़ी कितनियां कोठियां ने?
2: हुण सारे ना ना पोल खुलाओ।
1: नहीं कहंदे ना गद्दी रखी हुई है, तो मैं शायद पूछ लई है,
2: बस उत्थे हैं 4-5 गद्दियां उधर भी हैं,
1: एथू बह के फूक मार दे।
2: हां जी क्यों नहीं, फूक करके हवा है ना, हवा नाल टूट जाती है।
1: ये स्काइप पे लाइव सेशन चलते
2: हैं ना जी, पीआईए दा जहाज जांदा है उधर पीछे फूक मारने, फूक ना लाया जांदा है,
1: अल्लाह
2: हो उन्हें, वैसे गलती होगी, पीआईए बैन है आजकल, फिर कतर दे पीछे मार रहे, सॉरी आजकल कतर दे जहाज दे पीछे फूक जांदी साडी, लेकिन कोई मसला नहीं है, फूक किधर भी चली जाती है, नीयत दी गल हुंदी है, नीयत आपकी सही हो ना तो मंजिलें आसान होती हैं। देखे एक गद्दी थी 5-6 सालों में 4-5 हो गई, अभी आगे देखे और कितनी गद्दियां लगती हैं।
1: ये सारे भ्रावण पाकिस्तान बन छड़िया ने?
2: नहीं कोई, बस चेले चूले हैं अपने उत्थे बैठे, वो भी कुपंगे शंगे लै रहे ने,
1: चेले भी खूह चू होके गए
2: ना साजी, खूह तो बगैर दे हो ही नहीं सकता, आपने अगर खूह में चिल्ला ना काटा हो तो चिट्टा पूरा बंदा एवं जाके बैठ जाता।
1: ये वैसे चिट्टा पूरा है कितने?
2: नहीं ये तो फिर बस है ना, एक जगह है ਇਹ ਜਿਹੜੇ ਸੁਣਨ ਵਾਲੇ ਨੇ ਆਪੂ ਹਿਸਾਬ ਲਾ ਲਓ ਚਿੱਟਾ ਪੂਰਾ ਕਿੱਥੇ ਹੈ। ਡੈਨਮਾਰਕ ਦੇ ਵਿੱਚ ਵੀ ਇੱਕ ਚਿੱਟਾ ਪੂਰਾ ਆਇਆ, ਕੁਛ ਸਸਪੈਂਸ ਵੀ ਹੋਣਾ ਚਾਹੀਦਾ ਨਾ। ਹਾਲੇ ਤਾਂ ਬਾਬੇ ਫੂਕੇ ਦਾ ਪਹਿਲਾ ਦਿਨ ਹੈ, ਅੱਜ ਹੀ ਸਾਰਾ ਕੁਝ ਦੱਸ ਦਿੱਤਾ ਤਾਂ ਫਿਰ ਫਾਇਦਾ ਨਹੀਂ ਨਾ, ਫਾਇਦਾ ਕੋਈ ਨਹੀਂ। ਥੋੜ੍ਹਾ ਸਾ ਸਸਪੈਂਸ ਹੋਣਾ ਚਾਹੀਏ ਜ਼ਿੰਦਗੀ ਮੇਂ, ਸਸਪੈਂਸ ਜੋ ਹੈ ਨਾ ਉਹ ਆਪਕੀ ਜ਼ਿੰਦਗੀ ਮੇਂ ਜੋ ਹੈ ਨਾ ਥੋੜ੍ਹਾ ਸਾ ਇੰਜੋਇਮੈਂਟ ਲੈ ਕੇ ਆਤਾ ਹੈ।
1: ਅੱਛਾ ਬਾਬਾ ਫੂਕਾ ਸਾਹਿਬ, ਆਪਕੋ ਨਾ ਫੇਸਬੁੱਕ ਪੇ ਬੜੇ ਲੋਕ ਦੇਖ ਰਹੇ ਹੈ ਇਸ ਵਕਤ।
2: ਅੱਛਾ, ਅੱਲਾ ਖੈਰ ਕਰੇ।
1: ਜੀ ਜੀ ਜੀ, ਤੋ ਉਨਕੇ ਲਈ ਆਪ ਕਿਆ ਮੈਸੇਜ ਦੇਂਗੇ?
2: ਯਹੀ ਮੈਸੇਜ ਕਿ ਸੋਸ਼ਲ ਮੀਡੀਆ ਕਾ ਅੱਛਾ ਇਸਤੇਮਾਲ ਕਰੋ, ਬੁਰਾ ਇਸਤੇਮਾਲ ਨਾ ਕੀਆ ਕਰੋ। ਬਾਬੇ ਫੂਕੇ ਕੋ ਦੇਖਾ ਕਰੋ, ਮੈਸੇਜ ਕਰੋ ਅਭੀ ਕੋਈ ਫੂਕ ਮਰਵਾਓ। ਇਹ
1: ਚੰਗਾ ਇਸਤੇਮਾਲ ਹੈ ਬਾਬੇ ਫੂਕੇ ਨੂੰ ਦੇਖਣਾ।
2: ਤੇ ਹੋਰ ਕੀ, ਐਡੀ ਵੱਡੀ ਹਸਤੀ ਸਾਹਮਣੇ ਬੈਠੀ, ਲਾਈਵ ਫ੍ਰੀ
1: ਲਾਈਵ,
2: ਵੈਸੇ ਲੋਕ ਲੈਣਾ ਲੱਗ ਕੇ ਤੇ ਮਤਲਬ ਤੁਹਾਨੂੰ ਪਤਾ ਹੈ ਨਾ, ਫਿਰ ਮੈਂ ਹੁਣ ਗੱਲ ਹੋਈ
1: ਬੋਲ। ਵੈਸੇ ਇਹਨਾਂ ਨੇ ਫ੍ਰੀ ਕਹਾ, ਲੇਕਿਨ ਸਾਮੀ ਨੂੰ ਨਾਜ਼ਰੀਨ, ਅਗਰ ਆਪਕੋ ਹਮਾਰਾ ਇਹ ਪ੍ਰੋਗਰਾਮ ਪਸੰਦ ਹੈ ਨਾ, ਤੋ ਮੋਬਾਈਲ ਪੇ ਕਾ ਨੰਬਰ ਹੈ 2181 36 33, ਉਸ ਪੇ ਆਪ ਜੋ ਹੈ ਨਾ ਵੋ ਫੀਸ ਬਿੱਲ ਲਾ ਜਿਤਨਾ ਵੀ ਹਸਬੇ ਤੋਲੀ ਤੋਫੀਕ 1 ਲੱਖ 10 ਲੱਖ ਕਰੋੜ ਕੋਈ ਜਿਤਨਾ ਵੀ ਹੋਏ ਆਪ ਜੋ ਹੈ ਵੋ ਭੇਜ ਸਕਤੇ ਹੈ।
2: ਸਰ ਡਿਮਾਂਡ ਹੋ ਰੱਖੇ ਨਹੀਂ, ਕਮ ਅਜ਼ ਕਮ ਇਤਨਾ ਭੇਜ ਦੇ ਕਿ ਬੰਦਾ ਇੱਕ ਸ਼ਵਾਰਮਾ ਤੋਂ ਖਰੀਦ ਲੈਣ, ਇਤਨਾ ਤੇ ਭੇਜ ਦੋ। 10 ਲੱਖ ਨਾ ਭੇਜੋ, 5 ਲੱਖ ਨਾ ਭੇਜੋ, ਬਿਸ਼ੱਕ 55 ਕਰੋੜ ਕਾ ਇੱਕ ਜ਼ਬਰਦਸਤ ਸ਼ਵਾਰਮਾ ਮੈਨਿਊ ਆਤਾ ਹੈ, ਬਾਬਾ ਫੂਕਾ ਉਸੇ ਖੁਸ਼ ਹੋ ਜਾਂਦਾ। ਬਸ ਇਤਨਾ ਕਮ ਅਜ਼ ਕਮ ਭੇਜ ਦੋ, ਅਗਰ ਕਰਨਾ ਕੁਛ ਤੋ ਕਰਨਾ, ਤੋ ਉਸਕੇ ਬਦਲੇ ਆਪਕੋ 3-4 ਫੂਕੇ ਫ੍ਰੀ।
1: ਨਹੀਂ ਬਾਬਾ ਫੂਕਾ ਜੀ, ਨੰਬਰ ਮੈਨੇ ਆਪਣਾ ਦਿਆ
2: ਜੀ। ਚਾਰ ਗੱਡੀਆਂ ਨਹੀਂ ਲਾ ਕੇ ਦਿੱਤੀਆਂ ਨੇ, ਅਸੀਂ ਤੇ ਬਸ ਉਹਦਾ ਨਾਂ ਲੈਂਦੇ ਹਾਂ ਤੇ ਅੱਗੇ ਨਿਕਲ ਜਾਂਦੇ ਹਾਂ। ਕਈ ਲੋਕ ਪਾਕਿਸਤਾਨ ਚ ਕਿੱਥੋਂ, ਤੂੰ ਕਿੱਥੇ ਪਹੁੰਚ ਗਏ ਨਹੀਂ ਸੀ, ਤੇਰੇ ਦੀਆਂ ਗੱਲਾਂ ਕਰ ਕਰਕੇ ਤੇ ਅਸੀਂ ਕਿਉਂ ਪਿੱਛੇ ਰਹੀ। ਫੂਕ ਮਾਰਨਾ ਕੋਈ ਆਸਾਨ ਕੰਮ ਹੈ, ਚੰਗਾ ਪਲ ਆਵਾਜ਼ ਹੋਰ ਲੱਗਦਾ ਯਾਰ।
1: ਨਾ ਤੇ ਜੇ ਮੈਂ ਇੱਥੇ ਇੱਕ ਕੋਠੀ ਹੋਰ ਲੈ ਲਾਂ ਤੇ ਫਿਰ
2: ਕਿੱਥੇ?
1: ਇੱਥੇ ਡੈਨਮਾਰਕ।
2: ਤੁਸੀਂ ਕਿਉਂ ਲੈਣੀ ਕੋਠੀ, ਤੁਹਾਡੇ ਕੋਲ ਤਾਂ ਮਾਸ਼ਾਅੱਲਾ ਆਲਰੇਡੀ ਹੈ।
1: ਨਾ ਤੁਹਾਡੀਆਂ ਕਿੰਨੀਆਂ ਨੇ?
2: ਨਹੀਂ ਮੈਂ ਚਲੋ ਅਗਲੀ ਗੱਲ ਕਰੋ।
1: ਐ ਨਹੀਂ ਤੇ ਨਾ ਕਰੋ ਪੀਰੋ ਮੁਰਸ਼ਾਦ ਰਾਮਾ
2: ਯਾਰ, ਇੱਕ ਹੈ ਉਹ ਵੀ ਰਹਿਣ ਦਿਓ, ਉਹ ਵੀ ਖੋਣ ਖੋ, ਅਗਰ ਚਾਹੁੰਦੇ ਹੋ ਤਾਂ ਲੈ ਜਾਓ, ਕੋਈ ਮਸਲਾ ਨਹੀਂ, ਅੱਲਾ ਹੋਰ ਦੇਗਾ, ਅਸੀਂ ਖੂਜ ਫਿਰ ਚਿੱਲਾ ਕੱਟ ਲਵਾਂਗੇ।
1: ਅੱਛਾ ਬਾਬਾ ਜੀ, ਆਪ ਡੈਨਮਾਰਕ ਮੇਂ ਲੋਕੋਂ ਕੀ ਜ਼ਿੰਦਗੀ ਕਿਸ ਤਰ੍ਹਾਂ ਦੇਖਤੇ ਹੈ?
2: ਡੈਨਮਾਰਕ ਮੇਂ ਲੋਕੋਂ ਕੀ ਜ਼ਿੰਦਗੀ, ਮੈਂ ਸਮਝਤਾ ਹੂੰ ਇਧਰ ਯੂਰਪ ਕੀ ਜ਼ਿੰਦਗੀ ਜੋ ਇਨ ਜਨਰਲ ਹੈ ਨਾ, ਵੋ ਹੈ ਰੋਬੋਟ ਵਾਲੀ ਜ਼ਿੰਦਗੀ। ਮਤਲਬ ਹਮਾਰਾ ਜੋ ਹੈ ਨਾ, ਇਹ ਕੀ ਚੀਜ਼ ਹੈ, ਸੁਬਹ ਉੱਠੋ, ਕਾਮ ਪਰ ਜਾਓ, ਕਾਮ ਸੇ ਵਾਪਸ ਘਰ ਆਓ, ਉਸਕੇ ਬਾਅਦ ਅਗਰ ਟਾਈਮ ਹੈ ਤੋ ਬੱਚੇ ਉਠਾਓ, ਬੱਚੇ ਨਾ ਉਠਾਓ ਤੋ ਘਰ ਆ ਕੇ ਬੀਵੀ ਕੀ ਸੁਣੋ, ਖਾਣਾ ਖਾਓ ਔਰ ਆਪ ਸੋਚ, ਔਰ ਸੁਬਹ ਉੱਠ ਕੇ ਦੁਬਾਰਾ ਇਸੀ ਰੂਟੀਨ ਪੇ ਦੁਬਾਰਾ ਸ਼ੁਰੂ ਹੋ। ਇਸੀ ਲਈ ਤੋ ਬਾਬਾ ਫੂਕਾ ਆਇਆ ਹੈ, ਇਹਨੂੰ ਬਦਲਣਾ ਹੈ, ਅਸੀਂ ਲੋਕੋਂ ਕੋ ਹਸਾਨਾ ਹੈ, ਲੋਕੋਂ ਕੋ ਉਨਕੀ ਟੈਨਸ਼ਨ ਭੁਲਾਨੀ ਹੈ, ਫੂਕੇ ਮਰਵਾਨੀ ਹੈ, ਟੈਨਸ਼ਨ ਖਤਮ ਕਰਨੀ ਹੈ। ਹੁਣ ਮੈਂ ਆਪਣਾ ਸੰਡੇ ਇੱਥੇ ਕੁਰਬਾਨ ਕਰਿਆ ਕਰਾਂਗਾ ਲੋਕਾਂ ਵਾਸਤੇ ਫੀ ਸਬੀ ਲੀਲਾ। ਨਹੀਂ ਚਲੋ ਅਗਰ ਸ਼ਵਾਰਮੇ ਤੇ ਪੈਸੇ ਦੇ ਦਿਓ, ਪਾਕਿਸਤਾਨੀ ਕੌਮ ਕੰਜੂਸ ਹੈ, ਇਤਨੀ ਜਲਦੀ ਨਹੀਂ ਭੇਜਦੀ। ਬਾਬੇ ਫੂਕੋ ਨੂੰ ਪਹਿਲਾਂ ਨਾ ਥੋੜ੍ਹਾ ਸਾ ਉਨਕਾ ਭਰੋਸਾ ਜਿੱਤਣਾ ਪੜੇਗਾ, ਪਹਿਲੇ ਅਭੀ ਤੋਂ ਪਹਿਲੀ ਵਾਰ ਉਹਨਾਂ ਨੇ ਦੇਖਿਆ ਹੈ, ਆਹਿਸਤਾ ਆਹਿਸਤਾ ਯਕੀਨ ਕਰੇਂਗੇ, ਫਿਰ ਉਸਕੇ ਬਾਅਦ ਦੇਖਣਾ ਆਪ ਖੁਦ ਡਾਲੇਂਗੇ। ਪਾਕਿਸਤਾਨ ਮੇਂ ਥੋੜ੍ਹੇ ਡਾਲ ਕੇ ਆਤੇ, ਫਜ਼ੂਲ ਲੋਕਾਂ ਦੇ ਅੱਗੇ ਦੇ ਆਉਂਦੇ ਨੇ। ਬਾਬੇ ਫੂਕੇ ਨੂੰ ਦੇਖ ਕੇ ਵੇਖਣ ਮੈਂ ਇੱਕ ਵਾਰੀ, ਤੁਸੀਂ ਤੱਕੋ, ਤੁਹਾਡੀ ਜ਼ਿੰਦਗੀ ਬਦਲ ਜਾਏਗੀ,
1: ਅੱਲਾ ਦਾ ਕਰਮ ਹੋ ਜਾਏਗਾ।
2: ਯੈਸ, ਆਜ ਦੇਖੋ।
1: ਔਰ ਵਾਕਈ ਇਹ ਮੈਨੇ ਸਮੇਂ ਨੂੰ ਨਾਜ਼ਰੀਨ, ਬਾਬਾ ਫੂਕਾ ਸਾਹਿਬ ਕੋ ਜੋ ਹੈ ਨਾ ਵੋ ਅਜ਼ਮਾਇਆ ਹੈ, ਤੇ ਉਹੀ ਬਾਬਾ ਫੂਕਾ ਸਾਹਿਬ ਆਪਕੀ ਬਰਕਤੋਂ ਸੇ ਤੋ ਫੇਸਬੁੱਕ ਮੇਂ ਵੀ ਬਰਕਤ ਹੋ ਰਹੀ ਹੈ।
2: ਦੇਖੇ ਨਾ, ਅੱਜ ਪਹਿਲਾ ਦਿਨ ਹੈ, ਮੈਨੇ ਕਹਾ ਹੈ ਪਹਿਲਾ ਦਿਨ ਹੈ ਅੱਜ, ਅਭੀ ਲੋਕ ਦੇਖ ਰਹੇ ਹੈ, ਅਭੀ ਲੋਕ ਟਰਸਟ ਕਰੇਂਗੇ, ਫਿਰ ਦੇਖੇ ਉਸਕੇ ਬਾਅਦ ਕਿਆ ਕਿਆ ਹੋਤਾ ਹੈ। ਹਾਲੇ ਤੇ ਤਸਬੀਹ ਫੇਰੀ ਨਹੀਂ ਮੈਂ ਪੂਰੀ।
1: ਇਹ ਵੈਸੇ ਤਸਬੀਹ ਦੇ ਦਾਣੇ ਤੇ ਪੜ੍ਹਦੇ ਕੀ ਹੋ?
2: ਬਸ ਜੋ ਦਿਲ 'ਚ ਅੱਜ ਪੜ੍ਹ ਲਈਦਾ, ਕਦੇ ਕਦੇ ਦੋ ਗਾਲਾਂ ਵੀ ਕੱਢ ਦਿੱਤੀਆਂ। ਜਿੱਦਾਂ ਤੂੰ ਗੁੱਸਾ ਆ ਕੇ ਉਹਨੂੰ ਵਿੱਚ ਤੁਰ ਦਿੰਦੇ ਹਾਂ, ਜ਼ਿਆਦਾ ਜ਼ਿਆਦਾ ਕਰੀਬ ਹੋਇਆ ਤਾਂ ਮੂੰਹ 'ਤੇ ਤਸਬੀਹ ਵੀ ਮਾਰ ਦਿੰਦੇ ਹਾਂ, ਸਿੱਧੀ ਜਿਹੀ ਗੱਲ।
1: ਇੰਨਾ ਜਲਾਲ
2: ਸਰ, ਫਿਲਟਰ ਨਹੀਂ ਹੋਣਾ ਚਾਹੀਦਾ। ਹੁਣ ਸਾਡੀ ਉਮਰ ਉਸ ਪਾਸੇ ਆ ਗਈ ਨਾ, ਹੁਣ ਜਿਹੜਾ ਬੰਦਾ ਗਲਤ ਹੈ ਉਸਕੋ ਬਤਾਓ ਕਿ ਉਹ ਗਲਤ ਹੈ, ਠੀਕ ਹੈ?
1: ਅੱਛਾ, ਵੈਸੇ ਬਾਬਾ ਸਾਹਿਬ ਉਮਰ ਤਾਂ ਤੁਹਾਡੀ ਮੈਂ ਪੁੱਛੀ ਕੋਈ ਨਹੀਂ।
2: ਨਹੀਂ, ਉਮਰ ਰਹਿਣ ਦਿਓ ਤਾਂ ਬਿਹਤਰ, ਕਿਉਂਕਿ ਕੁਝ ਗੱਲਾਂ ਆਪਸ ਵਿੱਚ ਹੁੰਦੀਆਂ ਨੇ, ਬਿਹਤਰ ਠੀਕ।
1: ਵੈਸੇ ਤਾਂ ਖਵਾਤੀਨ ਜੋ ਹੈ ਉਹ ਆਪਣੀ ਉਮਰ ਛੁਪਾਤੀ ਹੈ, ਇੱਕ ਦੂਸਰੇ ਕੋ ਛੋਟੀ ਕੋ ਛੋਟੀ ਵੀ ਹੋਏਗੀ ਨਾ, ਉਸਕੋ ਵੀ ਬਹਿਨ ਬਹਿਨ ਕਹਿ ਰਹੀ ਹੋਏਗੀ।
2: ਬਿਲਕੁਲ, ਉਹ ਤਾਂ ਹੈ, ਖਵਾਤੀਨ ਮੇਂ ਇਹ ਮਸਲਾ ਹੈ, ਉਮਰ ਆਪਣੀ ਛੁਪਾਉਣੀ ਨਹੀਂ ਚਾਹੀਦੀ, ਖੁੱਲ੍ਹ ਕੇ ਬਤਾਉਣਾ ਚਾਹੀਦਾ, ਕੋਈ ਗੱਲ ਨਹੀਂ, ਪੇਪਰਾਂ 'ਤੇ ਜੋ ਲਿਖਿਆ ਉਹ ਤਾਂ ਹੈ।
1: ਨਹੀਂ ਤਾਂ ਫਿਰ ਦੱਸੋ ਨਾ।
2: ਵੈਸੇ ਵੀ ਸਾਡੇ ਕਈ ਪਾਕਿਸਤਾਨੀ ਲੋਕ ਨੇ ਉਨਕੀ ਪੈਦਾਇਸ਼ 1 ਜਨਵਰੀ ਕੀ ਹੈ, ਅਤੇ ਸਮਝ ਜਾਓਗੇ ਉਹਨਾਂ ਦੀ ਡੇਟ ਆਫ ਬਰਥ ਗਲਤ।
1: ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਉਹਨਾਂ ਨੇ ਘੱਟ ਲਿਖਾਈ ਹੈ?
2: ਆ ਕਈਆਂ ਨੇ ਲਿਖਾਈ ਯਾਰ ਪੇਪਰਾਂ 'ਤੇ ਕਈਆਂ ਨੇ ਦੱਸੇ ਯਾਰ ਪਤਾ ਤਾਂ ਹੈ ਤੁਹਾਨੂੰ ਪੀਰੋ ਐਵੇਂ ਜਾਣ ਕੇ ਇਸ ਤਰ੍ਹਾਂ ਦੀਆਂ ਮਸਤੀਆਂ ਨਾ ਕਰਿਆ ਕਰੋ। ਅਗਰ ਕੋਈ ਬੰਦਾ ਆ ਗਿਆ ਆਪਕੋ ਕਹੇ ਨਾ ਕਿ ਮੇਰੀ ਬਰਥਡੇ 1 ਜਨਵਰੀ ਕੋ ਹੈ ਔਰ ਉਸਕਾ ਕਜ਼ਨ ਕਹਿ ਰਿਹਾ ਕਿ ਮੇਰੀ ਵੀ ਬਰਥਡੇ 1 ਜਨਵਰੀ ਕੋ ਹੈ ਤਾਂ ਇਹਦਾ ਮਤਲਬ ਹੈ ਕਿ ਕੋਈ ਘਪਲਾ ਹੋਇਆ।
1: ਨਹੀਂ
2: ਨਹੀਂ ਮੇਰੀ 1 ਜਨਵਰੀ ਨਹੀਂ, ਅੱਲਾ ਦਾ ਸ਼ੁਕਰ ਹੈ। ਮੈਨੂੰ ਪਤਾ ਹੈ, ਮੈਂ ਦੱਸਿਆ ਨਾ ਪੈਦਾ ਰਾਵਲਪਿੰਡੀ ਮੈਂ ਹੋਊਂ ਔਰ ਮੇਰੀ ਮਾਂ ਨੇ ਮੁਝੇ ਬਤਾਇਆ ਥਾ ਕਿ ਜੋ ਉਮੀਦਾਂ ਥੀ ਜੋ ਦਾਈ ਥੀ ਜਿਸਨੇ ਹਮੇ ਇਸ ਦੁਨੀਆ ਮੈਂ ਲੈ ਕੇ ਆਈ ਉਸਕੇ ਮਦਦ ਸੇ ਹਮ ਆਏ, ਉਹ ਪਰੂਫ ਹੈ ਬਕਾਇਦਾ ਫੋਨ 'ਤੇ ਗੱਲ ਕਰਾ ਦਿੰਦੇ
1: ਉਸ ਡੇਟ ਕੀ,
2: ਡੇਟ ਕੀ ਪਰੂਫ ਦੇਗੀ ਜੀ, ਪਰੂਫ ਦੇਗੀ ਮੇਰੀ 3 ਮਈ ਕੀ ਪਤਾ ਸੀ, ਚਲੇ ਮੈਂ ਇਤਨਾ ਬਤਾ ਸਕਤਾ ਹੂੰ।
1: 3 ਮਈ,
2: 3 ਮਈ
1: ਯੇ ਤੋ ਅਭੀ ਗੁਜ਼ਰ ਚੁਕੀ ਹੈ।
2: ਹਾਂਜੀ ਬਿਲਕੁਲ ਗੁਜ਼ਰ ਗਈ ਹੈ, ਸਨ ਮੈਂ ਨਹੀਂ ਬਤਾ ਸਕਦਾ ਫੋਰ ਆਬਵੀਅਸ ਰੀਜ਼ਨ, ਕੁਛ ਚੀਜ਼ੇ ਆਪਣੇ ਪਾਸ ਰੱਖਣੀ ਚਾਹੀ।
1: ਵੈਸੇ ਸਿਆਣੇ ਆਪ ਹੈ, ਅਗਰ ਬਤਾ ਦੇਤੇ ਤੋ ਮੈਂ ਸ਼ਾਇਦ ਹਿਸਾਬ ਲਗਾ ਲੇਤਾ ਕਿ ਆਪ ਕਿਤਨੇ ਸਾਲ ਕੇ ਹੈਂ।
2: ਵੋਹੀ ਨਾ ਹਿਸਾਬ ਆਪ ਲਗਾ ਲੇਤੇ ਫਿਰ ਆਪ ਕਹਤੇ ਜੋ ਮੈਨੇ ਆਪਣੀ 5-6 ਗਦੀਓਂ ਕਾ ਜ਼ਿਕਰ ਕੀਆ ਵੋ ਵੀ ਝੂਠ ਹੈ, ਇਤਨੇ ਅਰਸੇ ਮੇਂ ਇਨਸਾਨ ਕੋ ਇਤਨੀ ਕਾਮਯਾਬੀ ਕਿਸ ਤਰ੍ਹਾਂ ਹਾਸਲ ਹੋ ਸਕਦੀ ਹੈ।
1: ਨਹੀਂ ਨਹੀਂ ਨਹੀਂ ਬਾਬਾ ਫੂਕਾ ਸਾਹਿਬ, ਇਸ ਚੀਜ਼ ਪੇ ਮੈਂ ਯਕੀਨ ਰੱਖਤਾ ਹੂੰ ਕਿ ਜੋ ਲੋਕ ਮਿਹਨਤ ਕਰਤੇ ਹੈ ਨਾ,
2: ਮੈਂ ਓਹੋ
1: ਤੋ ਯਕੀਨ ਫਿਰ ਵੋ ਕਮ ਟਾਈਮ ਮੇਂ ਵੀ ਪਤਾ ਨਹੀਂ ਕਿੱਥੇ ਪਹੁੰਚ ਜਾਂਦੇ ਹੈ।
2: ਬੇਸ਼ੱਕ ਸਰ ਬੇਸ਼ੱਕ, ਆਪ ਦੇਖੇ ਨਾ ਖੁਦ ਕਹਾਂ ਪਹੁੰਚ ਗਏ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਤਾਲਾ ਕਰਮ ਕਰੇ ਆਪ ਪੇ ਵੀ।
1: ਵੈਸੇ ਮਾਸ਼ਾਅੱਲਾ ਆਪਕੇ ਚਿਹਰੇ ਪੇ ਬੜੇ ਖੂਬਸੂਰਤ ਰੌਣਕ ਹੈ।
2: ਗਏ ਤੋ ਬਸ ਫਿਰ ਅੱਲਾ ਦਾ ਕਰਮ ਹੈ ਨਾ, ਅੱਲਾ ਦਾ ਕਰਮ ਹੈ, ਝੂਠਾਂ ਦਾ ਫਾਇਦਾ ਹੀ ਹੁੰਦਾ। ਓ ਸੋਰੀ ਸੋਰੀ ਸੋਰੀ ਸੋਰੀ, ਓ ਇਹ ਨਹੀਂ ਨਹੀਂ ਕੱਟ ਦਿਓ ਕੱਟ ਦਿਓ, ਪਲ ਤੇ ਉਹ ਮੈਂ ਭੁੱਲ ਗਿਆ ਸੀ
1: ਇਹ ਇਹ ਲਾਈਵ ਜਾ ਰਿਹਾ ਹੈ, ਇਹ ਕੱਟਣ ਨਹੀਂ ਹੁੰਦਾ।
2: ਚਲੋ ਫਿਰ ਨਾ ਕੱਟਿਆ ਜਾਏ, ਕੋਈ ਗੱਲ ਨਹੀਂ, ਅਸੀਂ ਫਿਰ ਫਖਰ ਨਾਲ ਕਹਿ ਸਕਦੇ।
1: ਚਲੇ ਮੈਂ ਥੋੜਾ ਸਾ ਰਿਵਰਸ ਕਰਕੇ ਸੁਣ ਲੈਤਾ ਹੂੰ ਬਾਅਦ ਮੈਂ ਕਿ ਬਾਬਾ ਫੂਕਾ ਨੇ।
2: ਬੇਸ਼ੱਕ ਸੁਣ ਲਿਓ, ਬੇਸ਼ੱਕ ਸੁਣ ਲਿਓ, ਮੈਨੇ ਇਹ ਨਹੀਂ ਕਹਾ, ਮੈਨੇ ਕਿਹਾ ਝੂਠੋਂ ਕੋ ਫਿਰ ਵੋ ਛੁਪਾਨੇ ਕੇ ਲਈ ਕਰਨਾ ਪੜਤਾ ਨਾ।
1: ਅੱਛਾ ਬਾਬਾ ਫੂਕਾ ਸਾਹਿਬ, ਅਗਰ ਕਿਸੇ ਕੋ ਜਿੰਨ ਪੜੇ ਹੋ।
2: ਹਾਂਜੀ, ਜਿੰਨਾਂ ਦਾ ਬੜਾ ਲਾਜ ਦੱਸੋ ਜੀ, ਕਿਹਨੂੰ ਪਏ ਨੇ?
1: ਮਨ ਨੂੰ ਨਹੀਂ, ਕਮ ਅਜ ਕਮ ਪਏ
2: ਨਹੀਂ, ਤੁਹਾਨੂੰ ਨਹੀਂ, ਜਿਹਨੂੰ ਵੀ ਪਏ ਨੇ ਦੱਸੋ।
1: ਨਹੀਂ ਮੈਂ ਪੁੱਛ ਰਹਾ ਹੂੰ, ਅਗਰ ਕਿਸੇ ਕੋ ਪੜੇ ਹੋ
2: ਜੀ ਬਿਲਕੁਲ,
1: ਤੋ ਉਸਕਾ ਇਲਾਜ ਕਿਆ ਹੈ, ਉਸਕਾ ਕਿਸ ਤਰ੍ਹਾਂ ਆਪ ਇਲਾਜ ਕਰਦੇ?
2: ਦੇਖੇ ਇਹ ਡਿਪੈਂਡ ਕਰਦਾ ਹੈ ਨਾ ਕਿ ਜਿੰਨ ਕਾ ਲੈਵਲ ਕਿਆ ਹੈ, ਠੀਕ ਹੈ, ਕੁਝ ਉਹਦੇ
1: ਲੈਵਲ ਵੀ ਹੁੰਦੇ
2: ਹੈ। ਹਾਂ ਜੀ, ਕਿਆ ਤੋ ਆਪ ਸਰ, ਮੈਂ ਕਿਹਾ ਨਾ ਐਵੇਂ ਨਹੀਂ ਬੈਠੇ ਇੱਥੇ, ਲੈਵਲਸ ਹੁੰਦੇ ਹੈ, ਜੋ ਨਏ ਨਏ ਥੋੜ੍ਹੇ ਯੰਗ ਜਿੰਨ ਹੁੰਦੇ ਹੈ ਉਨਕੋ ਜ਼ਿਆਦਾਤਰ ਇਨਸਾਨ ਸੇ ਲਗਾਓ ਹੁੰਦਾ ਹੈ, ਇਸ ਲਈ ਵੋ ਲਗਾਓ ਕੇ ਲਈ ਸਾਥ ਚਮੁੜ ਜਾਤੇ ਹੈ, ਜੱਫੀ ਸ਼ਫੀ ਡਾਲ ਲੇਤੇ ਹੈ ਕਿ ਵੀ ਬੰਦਾ ਪਸੰਦ ਆ ਗਿਆ, ਖੁਸ਼ਬੂ ਪਸੰਦ ਆ ਗਈ, ਉਨਸੇ ਵੈਸੇ ਤਾਂ ਕੋਈ ਖਤਰਾ ਨਹੀਂ ਹੁੰਦਾ, ਵੋ ਜ਼ਿਆਦਾਤਰ ਜੋ ਹੈ ਨਾ ਬਸ ਵੈਸੇ ਲਗਾਓ ਕੇ ਲਈ ਹੁੰਦੇ ਹੈ ਸਾਥ। ਫਿਰ ਆਤੇ ਹੈ ਮਿਡ ਲੈਵਲ ਜਿੰਨ, ਜਿਨਕੋ ਨਾ ਆਪਸੇ ਥੋੜ੍ਹੀ ਤਕਲੀਫ ਹੁੰਦੀ ਹੈ, ਕਿਉਂਕਿ ਹੋ ਸਕਦਾ ਹੈ ਆਪ ਐਸੇ ਬੰਦੇ ਕੇ ਸਾਥ ਹੈ।
1: ਉਹਨਾਂ ਜਿਨ੍ਹਾਂ ਦਾ ਨਾਂ ਤੁਸੀਂ ਸ਼ਰੀਕਾ ਸ਼ਰੀਕਾ ਤਾਂ ਨਹੀਂ ਰੱਖਿਆ
2: ਹੋਇਆ, ਸ਼ਰੀਕਾ ਨੂੰ ਕਹਿ ਲਓ, ਰਿਸ਼ਤੇਦਾਰ ਕਹਿ ਲਓ, ਕੁਝ ਵੀ ਹੋ ਸਕਦਾ, ਕੋਈ ਵੀ ਜਿੰਨ ਕਿਸੇ ਵੀ ਸੂਰਤ, ਜਿੰਨ ਨੂੰ ਜਿੰਨ ਕਿਉਂ ਕਹਿੰਦੇ ਆ, ਇਸ ਲਈ ਜਿੰਨ ਕਹਿੰਦੇ ਕਿਉਂਕਿ ਉਸਕੀ ਕੋਈ ਸੂਰਤ ਨਹੀਂ ਹੈ, ਉਹ ਕਿਸੇ ਵੀ ਸੂਰਤ ਮੈਂ ਆ ਸਕਦਾ, ਕਿਸੇ ਵੀ ਆਪਕੀ ਗਮ ਮੈਂ ਆਪਕੀ ਖੁਸ਼ੀ ਮੈਂ ਕਿਸੇ ਵੀ ਟਾਈਮ ਆ ਕੇ ਆਪ ਕੁਛ ਮੁੜ ਜਾਏਗਾ। ਤੋ ਇਸਕਾ ਜ਼ਬਰਦਸਤ ਇੱਕ ਹੁੰਦਾ ਉੱਚੇ ਮਤਲਬ ਲਾਸਟ ਲੈਵਲ ਕਾ ਜਿੰਨ, ਉਹ ਜਿਹੜਾ ਰਾਤੀ ਬੈਠ ਤੂੰ ਵੀ ਥੱਲੇ ਸੱਟਦਾ ਹੁੰਦਾ, ਕਿਆ ਬਾਤ ਹੈ, ਪੱਟਾ ਮੈਂ ਕਹਿੰਦਾ ਤੇ ਪਾਣੀ ਵੀ ਬੰਦੇ ਨੂੰ ਨਹੀਂ ਪੁੱਛਦਾ, ਸਿੱਧੀ ਪੈਂਦੀ ਦੜਪ।
1: ਉਹਦਾ ਕੀ ਇਲਾਜ?
2: ਉਹਦਾ ਇਲਾਜ ਜ਼ਰਾ ਮੁਸ਼ਕਲ ਹੈ, ਉਹਦੇ ਵਾਸਤੇ ਤੁਹਾਨੂੰ ਮੇਰੇ ਨਾਲ ਬਹਿਣਾ ਪਏਗਾ, ਹੋ ਸਕਦਾ ਬਲਕਿ ਸਾਨੂੰ ਖੂਹ ਜਾ ਕੇ ਚਿੱਲਾ ਕੱਟਣਾ ਪਏ ਥੋੜ੍ਹਾ, ਲੇਕਿਨ ਜ਼ਿਆਦਾ ਲੰਬਾ ਨਹੀਂ, ਕੋਈ 5-1 ਦਿਨ ਦਾ ਸਫ਼ਰ ਹੋਏਗਾ ਮੇਰੇ ਨਾਲ, ਅਤੇ ਵੱਡਾ ਜਿੰਨ ਜਿਹੜਾ ਉਹ ਇੰਝ ਨਿਕਲ ਜਾਏਗਾ। ਅਤੇ ਮਿਡ ਲੈਵਲ ਅਤੇ ਜਿਹੜਾ ਲੋਅ ਲੈਵਲ ਜਿੰਨ, ਉਹਦਾ ਤਾਂ ਆਸਾਨ ਕੰਮ ਹੈ, ਅਗਰ ਜਿੰਨ ਪੈ ਗਿਆ ਬੰਦੇ ਕੋਲ ਲਟਾਓ, ਸੱਟੋ ਚਾਰ ਪਿੱਛੂ ਤੱਕੋ ਜਿੰਨ ਕੈਸਾ ਸਾ ਨੱਸਦਾ, ਇਹ ਹੋਇਆ ਸਭ ਤੋਂ ਲੋਅ ਲੈਵਲ ਵਾਲਾ, ਉਹਨੂੰ ਸੱਟੋ ਚਾਰ ਨਿਕਲ ਜਾਏਗਾ ਆਪੂ, ਉਹਨੂੰ ਆਪੂ ਡਰ ਲੱਗ ਜਾਏਗਾ, ਯੰਗ ਬਲੱਡ। ਜੋ ਦਰਮਿਆਨ ਵਾਲਾ ਜਿੰਨ ਹੈ ਨਾ, ਵੋ ਤੋ ਆਇਆ ਆਪਕੀ ਤਰਫ, ਉਸਕੋ ਘੁੱਟ ਕੇ ਜੱਫੀ ਡਾਲ ਲਓ, ਉਸਕੋ ਡਰ ਆ ਗਿਆ, ਕੀ ਹੋਏਗਾ, ਡਰ ਪੜ ਜਾਏਗਾ, ਉਹ ਕਹੇਗਾ ਮੈਂ ਇਸਕੋ ਪੜ੍ਹਨੇ ਆਇਆ ਤਾਂ ਇਹ ਮੁਝੇ ਪੜ ਗਿਆ, ਨੱਸ ਜਾਏਗਾ, ਬਸ ਸਿੰਪਲ ਜਿਹਾ ਇਲਾਜ ਹੈ। ਅਤੇ ਵੱਡੇ ਲੈਵਲ ਦਾ ਜਿੰਨ ਪਿਆ ਤਾਂ ਕੋਈ ਮਸਲਾ ਨਹੀਂ, ਆਪਣੀ ਡੇਟ ਆਫ ਬਰਥ ਅਤੇ ਇਨਫੋਰਮੇਸ਼ਨ ਮੈਨੂੰ ਦਿਓ, ਅੱਜ ਤੋਂ ਮੈਂ ਪੜ੍ਹਾਈ ਸ਼ੁਰੂ ਕਰਾਂਗਾ, ਤੱਕੋ ਤੁਹਾਡੇ ਜਿੰਨ ਕਿਸ ਤਰ੍ਹਾਂ ਨੱਸਦੇ ਨੇ। ਇੱਕ ਦਿਨ 2 ਦਿਨ ਦਾ ਸਫ਼ਰ ਕੱਢਣਾ ਪਏਗਾ ਉੱਥੇ, ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਉਹ ਜ਼ਰਾ ਹਾਈ ਲੈਵਲ 'ਤੇ ਹੁੰਦੀਆਂ ਨੇ, ਹਾਈ ਲੈਵਲ ਕੀ ਚੀਜ਼ ਫਿਰ ਹਾਈ ਲੈਵਲ 'ਤੇ ਨਿਕਲਦੀ ਹੈ, ਤਾਂ ਇਹ ਸਫ਼ਰ ਮੇਰੇ ਸਾਥ ਤੈਅ ਕਰਨਾ ਪਵੇਗਾ।
1: ਅੱਛਾ ਸਮੇਂ ਨੂੰ ਨਾਜ਼ਰੀਨ, ਆਪ ਦੇਖ ਰਹੇ ਹੈ ਬਿਸਮਿਲਾ ਕਰਾਂ ਪ੍ਰੋਗਰਾਮ, ਔਰ ਮੇਰੇ ਸਾਥ ਸਟੂਡੀਓ ਮੈਂ ਜਨਾਬ ਬਾਬਾ ਫੂਕਾ ਸਾਹਿਬ ਡੈਨਿਸ਼, ਔਰ ਇਹ ਚਿੱਟਾਪੁਰਾ ਰਹਿਤੇ ਹੈ, ਔਰ ਇਹ ਇੱਕ ਨਿਆ ਪ੍ਰੋਗਰਾਮ ਹੈ ਜਿਨ੍ਹਾਂ ਅਭੀ ਹਮਾਰਾ ਪ੍ਰੋਗਰਾਮ ਦੇਖਣਾ ਸ਼ੁਰੂ ਕੀਆ ਕਿ ਬਾਬੇ ਫੂਕੇ ਦੀਆਂ ਫੂਕਾਂ, ਇਹ ਮਹੀਨੇ ਮੈਂ ਹਮ ਇੱਕ ਦੋ ਸ਼ੋਅ ਕੀਆ ਕਰੇਂਗੇ, ਜਿਸਕਾ ਹੋਸਟ ਮੈਂ ਰਜ਼ਾ ਮੁਸਤਫਾ ਹੂੰਗਾ, ਔਰ ਮੇਰੇ ਸਾਥ ਸਟੂਡੀਓ ਮੈਂ ਜੋ ਹੈ ਮੇਰੇ ਕੋ ਹੋਸਟ ਔਰ ਜੋ ਹੈ ਮਸ਼ਵਰੇ ਦੇਣੇ ਵਾਲੇ ਫੂਕੇ ਮਾਰਨੇ ਵਾਲੇ ਜਨਾਬ ਪੀਰ ਫੂਕਾ ਸਾਹਿਬ, ਔਰ ویسے ان کا صحیح نام جو ہے نا وہ ڈینش ہے. اور اس پروگرام میں ہم کسی کی سالگرہ ہو, کسی کی شادی ہو, کسی کا کوئی بھی اچھا دن ہو, کوئی اچھے نمبروں سے پاس ہوا ہو, تو وہ اگر اپنے کسی رشتہ دار کو سالگرہ کی مبارک یا کوئی بھی مبارک دینا چاہتا ہوں تو وہ ہمیں جو ہے ایس ایم ایس کر سکتے ہیں, فون کر سکتے ہیں. کوئی مسئلہ ہو آپ کو, اس پہ آپ نے کوئی مشورہ لینا ہو, وہ آپ بابا فوکا صاحب سے جو ہے وہ ڈائریکٹ جو ہے وہ بات کر سکتے ہیں. نارملی جو ہے وہ بابا فوکا صاحب جو ہیں وہ مشورے دینے کی, کنسلٹنگ کی جو ہے وہ فیس لیتے ہیں, لیکن ہمارے اسٹوڈیو میں جو گھنٹہ بیٹھا کریں گے وہ بالکل فری ہوا کرے گا آپ کے لیے. یہ انہوں نے اسپیشل رعایت جو ہے وہ ریڈیو ہم وطن کو انہوں نے دی ہے کہ آپ یہاں پہ بیٹھ کے کوئی بھی سوال کریں, کوئی بھی مسئلہ ہو آپ کا, چھوٹے سے لے کے بڑا, اگر آپ کی سوئی نہیں مل رہی جس سے آپ نے کپڑے سینے ہیں, بٹن لگانا ہے, تو وہ بھی بابا فوکا صاحب ایسی پھونک ماریں گے کہ آپ کی جو ہے نا وہ سوئی بھی کھوئی ہوئی مل جائے گی. یہ بابا فوکا صاحب, میں نے نا اپنے بزرگوں سے سنا تھا کہ اگر کوئی چیز بھی آپ کی گم ہو جائے
2: بالکل
1: تو آپ سچے دل سے پڑھے انا للہ و انا الیہ راجعون.
2: کون مار گیا؟
1: وہ مریا نہیں, وہ بابا جی سنے تھے صحیح نا.
2: اچھا سوری.
1: تو وہ کہتے تھے کہ اگر آپ سچے دل سے پڑھتے ہیں اور اس امید سے پڑھتے ہیں کہ جو آپ کی چیز ہے یا تو آپ کو مل جائے گی یا وہ واقعی جس نے بنائی تھی اسی کے پاس چلے گی.
2: بالکل
1: ہے نا, کتنی سونی گل ہے,
2: کتنی سونی گل. تاہیں تو میں پوچھا کون مار گیا.
1: مریا واپس نہیں آتا.
2: نہیں نا, یہی تو گل ہے, لیکن جدے حاضر دے کول چلا تے گیا
1: جناب ہے تے ہے نا.
2: یہ بالکل
1: اس کے پاس تو ہم سب نے جانا ہے.
2: بالکل.
1: ویسے یہ بتائیں کہ ہم مرنے مرانے والی باتیں کیوں شروع ہو گئیں؟
2: او ایویں یار, تو سینوں نے لائی پڑے, مینوں ڈر پیا کہ میں کو مر گیا.
1: اچھا یہ بھی ہمارے بڑے لوگوں کو ہوتا ہے کہ اگر کسی نے اس طرح کی کوئی دعا پڑھا ساتھ ہی پوچھ لیتے کون مر گیا.
2: ہاں جاہل پانا نا, پتہ نہیں ہے نا کہ دعاؤں کا اور بھی کوئی اچھا اثر ہوتا ہے نا. یہ ہماری کمیونٹی میں جو ایک چیز ہے نا, یہ ویسے سب کو سیکھنا چاہیے کہ انفارمیشن لینا جو ہے نا وہ بری بات نہیں ہے. انفارمیشن کے پیچھے آپ کو سرچ کرنی چاہیے. جس ٹائم آپ کو کوئی لوگ کچھ بتاتے ہیں, چاہے اسلامی طریقے پہ ہو یا کسی سائنس کے طریقے پہ ہو یا کچھ بھی, تو آپ کو چاہیے کہ آپ اس انفارمیشن میں ڈگ کریں, اس کو اور پروسیس کریں اور پتہ لگائیں کہ اس کا کو روٹ کیا ہے. جس طرح اب ہم چھوٹے تھے, جس ٹائم ہمیں پتہ چلتا تھا, ہمیں والدین کہتے تھے کہ بھی شراب نہیں پینی, آپ نے یہ حرام مطلب نہیں کھانا یا اس طرح کچھ, تو ہم اس جنریشن سے جس نے ایکسٹرا سوال نہیں پوچھے. ہمیں بعد میں اس چیز کی سمجھ لگی کہ اور تہ میں جا کے ان چیزوں کا پتہ کرنا چاہیے کہ کیوں نہیں پینی چاہیے اور کیوں نہیں حرام کھانا چاہیے. آج ہم ان چیزوں کے جواب دے سکتے ہیں. لیکن
1: حرام پینا, حرام کھانا اور حرام کرنا,
2: بالکل بالکل
1: تین چیزیں نا.
2: بالکل.
1: اچھا بابا فوکا صاحب جو فیس بک پہ میں دیکھ رہے ہیں نا,
2: ہاں جی
1: ان کا تو مجھے پتا ہے.
2: بالکل.
1: اور ان سے میں کہوں گا کہ ایک انگوٹھا تو ضرور لگائیں.
2: لگا دے جی.
1: بابا صاحب نے ٹھینگا نہیں دکھانا, بابا صاحب کو ٹھینگا لگانا ہے. یعنی کہ آپ نے ایک لائک جو ہے نا ہمیں فیس بک پہ
2: ضرور کر دیں, مہربانی ہوگی.
1: جی تھی کامنٹ کر دیں تو پھر اور بھی خوبصورت ہو جائے.
2: نہیں کرن جی, سوال کرن, لائیو سوال کرن, کوئی مسئلہ نہیں. کیا ہے نا, ہر چیز کا حل ہے.
1: اچھا لائیو سوال بھی کر سکتے ہیں؟
2: ہاں جی کیوں نہیں کریں, فیس بک پہ کریں گے نا,
1: آپ جواب دیں گے؟
2: ضرور دیں گے, کیوں نہیں دیں گے.
1: لے جی, فیس بک کا لو, آپ کے لیے بھی یہ آفر فری ہے کہ آپ بابا فوکا صاحب سے سوال کریں اور وہ یہاں پہ بیٹھ کے نا آپ کو جواب دیں گے. یہ بابا فوکا صاحب, یہ آپ کی انگوٹھیاں کہاں سے لی ہیں؟
2: یہ سر بس یہ میرے پیروں نے مجھے دی, جنہوں کو میں ایجوکیشن حاصل کی تھی نا, انہوں نے میں بخشیاں. بالکل. یہ سگنل پہ کیچ کر دیا نا, تو سمجھ, ہر پتھر میں ایک سگنل ہے.
1: اللہ
2: تو سمجھ نہیں سکتے.
1: اللہ
2: جتھوں بس.
1: ویسے انہوں نے شواواں تو چہرے پہ بھی پہنیا نا.
2: بس دیکھ لو, برکت ہے نا, برکت ہے. پھر جھوٹا دی, سوری برکت ہے, برکت. سوری.
1: ویسے بابا جی مجھے لگتا ہے تسی پکے بابا جی نہیں علی بنے.
2: نہیں وہ تھوڑا نا, ہلے پانچ ایک سال ہوئے نا, ہلے میں دس پندرہ سال جس ٹائم پاکستان والے نا رو گئے نا, تک تکے لوگ آ کے چم کے جان گے. ہلے تو فی الحال تھکنا ہی پی رہی ہیں, لیکن چلو کوئی گل نہیں. شروع میں نا ہر دکان جو ہے نا وہ پہلے کھاتی ہے, وہ کہتے ہیں پنجابی ہٹی.

0: समझ नहीं आई ਸਾਡੀ ਕੌਮ ਦੀ।
1: ਲਓ ਜੀ ਇੱਕ ਹੋਰ ਲਿਖਦੇ ਹਾਂ ਜ਼ਬਰਦਸਤ ਵਾਹ
0: ਵਾਹ ਦੇਖੋ ਵਾਹ ਪਾ ਦਿੱਤਾ
1: ਵਾਹ ਜਿਹੜੀ
0: ਵਾਹ ਕੀ ਬਾਤ ਹੈ
1: ਸਿਰਫ ਜ਼ਬਰਦਸਤ ਨਾਲ ਕੰਮ ਨਹੀਂ ਚੱਲਦਾ
0: ਨਾ ਨਾ ਨਾ ਹੁਣ ਵਾਹ ਵਾਹ ਵਾਹ ਵੀ ਕਰੋ ਅਗਲਾ ਕਮੈਂਟ ਹੋਏ ਉਹਦੇ ਤੇ ਵਾਹ ਵਾਹ ਵਾਹ ਲਿਖਿਆ ਹੋਣਾ ਚਾਹੀਦਾ ਕੀ ਬਾਤ ਇਹ ਸਾਡੀ ਕੌਮ ਦੀ ਕੀ ਬਾਤ ਮਾਸ਼ਾਅੱਲਾ ਮਤਲਬ ਇਤਨੇ ਸਾਲ ਹੋ ਗਏ ਨਕਲ ਹਲੇ ਤਾਂ ਕੋਈ ਨਹੀਂ ਆਈ ਇਤਨੀ ਖਾਸ
1: ਵੈਸੇ ਇੱਕ ਗੱਲ ਹੈ ਜੇ ਤੁਹਾਡੀ ਗੱਲ 'ਚ ਵਜ਼ਨ ਬੜਾ ਜੇ ਲੋਕ ਲਿਖਣ ਸ਼ੁਰੂ ਹੋ ਗਏ
0: ਤਾਂ ਕਿਉਂ ਨਾ ਅਸਰ ਹੋ ਰਿਹਾ ਹਾਲੇ ਪਹਿਲਾ ਦਿਨ ਪੀਰੋ ਮੁਰਸ਼ਦ ਤੁਸੀਂ ਤਾਂ ਕਿਉਂ ਹਾਲੇ ਕੀ ਹੁੰਦਾ
1: ਅਲੀ ਤਾਂ ਸਿਰਫ ਇਹ ਉਸ ਪ੍ਰੋਗਰਾਮ ਦਾ ਅਸੀਂ
0: ਅਗਰਬੱਤੀਆਂ ਲਗੇਗੀ ਤਸਵੀਆਂ ਦੋ ਤਿੰਨ ਹੋਰ ਆਏਗੀ ਆਸਤਾ ਆਸਤਾ ਇਹ
1: ਨਾਰਵੇ ਤੋਂ ਸਲਾਮ ਆਇਆ ਜੀ
0: ਮਾਸ਼ਾਅੱਲਾ ਮਾਸ਼ਾਅੱਲਾ ਤਾਂ ਕੋ ਨਾਰਵੇ ਤੱਕ ਬਾਬਾ ਪਹੁੰਚ ਗਿਆ ਤਾਂ ਕਿਆ ਮੈਂ ਤੁਹਾਨੂੰ ਦੱਸਿਆ ਫੂਕਾਂ 'ਚ ਬੜਾ ਜ਼ੋਰ ਹੈ ਤੁਸੀਂ ਸਮਝ ਨਹੀਂ ਸਕੇ
1: ਇੱਕ ਹੋਰ ਲਿਖਦੇ ਨੇ ਜਨਾਬ ਜੀਓ ਬਾਬਾ ਜੀ
0: ਵਾਹ ਜੀ ਵਾਹ ਚਲੋ ਜੀ ਤੁਸੀਂ ਵੀ ਜੀਓ ਜੀਓ
1: ਅੱਲਾਹ ਤਾਲਾ ਤੁਹਾਨੂੰ
0: ਤਾਂ ਕਿਉਂ ਕਿਤੇ ਜੀਓ ਨਿਊਜ਼ ਤੇ ਨਾ ਪਹੁੰਚ ਜਾਏ
1: ਇੰਨਾ ਵੀ ਨਹੀਂ
0: ਮੁੰਡੇ ਇਹ ਨਾ ਸਾਡੇ ਅਸੀਂ ਵੀ ਪਹੁੰਚੇ ਹੋਈਏ ਬੂਏ ਕੜਕਾ ਰਹੇ ਹੁਣ ਸਾਡੇ
1: ਕੌਣ ਜੀਓ ਵਾਲੇ
0: ਉਹ ਕਹਿ ਕੇ ਪਾਕਿਸਤਾਨ ਜਾਲੀ ਪੀਰ ਨਹੀਂ ਮੁੱਕ ਰਿਹਾ ਤੇ ਡਰ ਮਾਰ ਵੀ ਪਹੁੰਚ ਗਿਆ
1: ਮੈਂ ਆਖਿਆ ਸ਼ਾਇਦ ਵੀਗੋ ਡਾਲੇ ਵਾਲੇ ਨਾ ਆ ਜਾਣ
0: ਵੀਗੋ ਡਾਲੇ ਵਾਲੇ ਕੌਣ ਨੇ
1: ਪਤਾ ਨਹੀਂ
0: ਤੁਸੀਂ ਜ਼ਿਕਰ ਕੀਤਾ ਪੀਰੋ
1: ਇਹ ਵੀ ਖਲਾਈ ਮਖਲੂਕ ਜੇ
0: ਅੱਛਾ ਬਾਬੇ ਤੋਂ ਵੱਡੀ ਹਸਤੀ
1: ਜਨਾਬ
0: ਤੇ ਫਿਰ ਸਾਡਾ ਤਾਰਫ ਕਰਾਉਣਾ ਸੀ ਉਹਨਾਂ ਕੋਲ ਵੀ ਕੁਝ ਸਿੱਖੀਏ
1: ਇਹ ਫਿਰ ਤੁਹਾਨੂੰ ਪਾਕਿਸਤਾਨ ਹੀ ਜਾਣਾ ਪਏਗਾ
0: ਲੇਤਰ ਤੇ ਨਹੀਂ ਪੈਣੀ
1: ਮੇਰਾ ਭਰਾ ਕਰੰਟ ਵੀ ਲਾਉਂਦੇ ਜੇ
0: ਆਏ ਹੋ ਤੇ ਮੈਂ ਵੀ ਲਾਣਾ ਜੱਫੀ ਪਾ ਕੇ ਯਕੀਨ ਮੰਨੋ ਦੀਵਾਰ 'ਚ ਬੰਦਾ ਨਾ ਵੱਜਿਆ ਤੇ ਗੱਲ ਮੁੱਕੀ
1: ਸਿੱਧਾ ਦੀਵਾਰ ਵਿੱਚ
0: ਸਿੱਧਾ ਦੀਵਾਰ 'ਚ ਨਾ ਵੱਜਿਆ ਤੇ ਗੱਲ ਮੁੱਕੀ ਬਾਬੇ ਦੀ ਤਸਬੀਹ ਖੋ ਲਏ ਉੱਥੇ ਹੀ
1: ਇਹ ਵੈਸੇ ਤਸਬੀਹ 'ਚ ਹੈ ਕੀ ਇਹ ਜਿਹੜਾ ਖੋ ਲੈਣਗੇ
0: ਬਸ ਇਹ ਤੁਹਾਨੂੰ ਪਤਾ ਚੱਲ ਜਾਏਗਾ ਬੜੀ ਵੱਡੀ ਤਸਬੀਹ ਤੱਕੋ ਨਾ ਐਡੇ ਵੱਡੇ ਦਾਣੇ ਵਾਲੀ ਤਸਬੀਹ ਕਦੀ ਤੱਕੀ ਤੁਸੀਂ ਪੜ ਪੜ ਕੇ ਮੇਰੀ ਉਂਗਲੀਆਂ ਥੱਕ ਗਈਆਂ
1: ਤਾਂ ਵੈਸੇ ਮੈਨੂੰ ਜਿਹੜੀ ਤੁਹਾਡੇ ਗਲੇ 'ਚ ਪਈ ਹੈ ਉਹ ਜ਼ਿਆਦਾ ਪਸੰਦ ਹੈ
0: ਇਹ ਬਸ ਇਹ ਚਿੱਲਾ ਕੱਟਿਆ ਹੋਵੇ ਨਾ ਖੂਹ 'ਚ
1: ਜੀ
0: ਤੇ ਫਿਰ ਉੱਤੋਂ ਇਹੋ ਜਿਹੀ ਤਸਬੀਹ ਸਿਰ 'ਤੇ ਪੈਂਦੀ ਹੈ
1: ਇਹ ਜਨਾਬ ਬਾਬਾ ਜੀ ਬਹੁਤ ਅੱਛੇ ਇਹ ਮਲਿਕ ਵਹੀਦ ਵਲੀਦ ਸਾਹਿਬ ਹੈ ਜਨਾਬ ਇਹ ਕਮੈਂਟ ਪੇ ਕਮੈਂਟ ਕਰ ਰਹੇ ਹੈ ਮਾਸ਼ਾਅੱਲਾ ਵੀ ਲਿਖ ਰਹੇ ਹੈ ਲਗਤਾ ਹੈ ਕਿ ਵੋ ਆਪਸੇ ਕੋਈ ਫਰੀ ਮੇਂ ਜੋ ਹੈ ਨਾ ਵੋ ਚਿੱਲਾ ਛਿੱਲਾ ਕਟਵਾਉਣਾ ਚਾਹਤੇ ਹੈ
0: ਨਹੀਂ ਨਹੀਂ ਫਰੀ ਤੁਸੀਂ ਕੋਈ ਕੰਮ ਨਹੀਂ ਕੀਤਾ ਬਿਜ਼ਨਸ ਹੈ ਇਹ ਵੀ ਇੱਕ ਕਿਸਮ ਦਾ ਫੀਸ ਵੀ ਲਿਲਾ ਕੁਝ ਚੀਜ਼ਾਂ ਹੁੰਦੀਆਂ ਨਾ ਕੁਝ ਚੀਜ਼ਾਂ ਫੀਸ ਵੀ ਲਿਲਾ ਨਹੀਂ ਹੁੰਦੀਆਂ
1: ਚਿੱਲੇ ਚਿੱਲੇ ਦੇ ਪੈਸੇ ਲੈਂਦੇ
0: ਆ ਚਿੱਲੇ 5 ਦਿਨ ਮੈਂ ਖੂਹ 'ਚ ਬੈਣੇ ਨੇ ਤਾਂ ਕੁਝ ਤਾਂ ਲੈਣਾ ਨਾ
1: ਰੇਡੀਓ ਹਮਵਤਨ ਕੋ ਜੋ ਆਪਨੇ ਵੋ ਇੱਕ ਡਿਸਕਾਊਂਟ ਦੀਆ ਕਿ ਜੋ ਯਹਾਂ ਪੇ ਫੋਨ ਕਰੇਗਾ
0: ਨਾ ਵੋ ਕੋ ਮਸਲਾ ਨਹੀਂ
1: ਹੈ ਹਾਂ ਤੋ ਇਨਕੋ ਫਿਰ ਡਿਸਕਾਊਂਟ ਦੇ ਦੇ ਅਗਰ ਹਮਾਰੇ ਜ਼ਰੀਏ ਸੇ ਯਹਾਂ ਪੇ ਗਾਹਕ ਬਣ ਰਹੇ ਹੈ
0: ਚਲੋ 2 ਦਿਨ ਕੇ ਪੈਸੇ ਦੇ ਦੇ 3-5 ਦਿਨ ਕੇ ਨਾ ਦੇ ਸਿੱਧਾ ਨਹੀਂ ਬਲਕੇ 2 ਕਾ ਆਦਾ ਕੀ ਹੁਆ 2.5
1: 2 ਕਾ
0: ਓ ਸੌਰੀ 5 ਕਾ ਆਦਾ 2.5 ਡੇਜ਼ ਕੇ ਪੈਸੇ ਲੂੰਗਾ ਮੈਂ
1: ਯਾਨੀ
0: 50-50 50-50 ਕੀ
1: ਬਾਤ
0: ਥੋੜੀ ਜੀ ਤਕਲੀਫ ਉਹ ਵੀ ਕੱਢਣ ਨਾ ਮੈਂ ਹੀ ਸਾਰੀ ਕਿਉਂ ਕੱਢਾਂ
1: ਇੱਕ ਦਿਨ ਆਪ ਗੁਲਾਮ ਮੁਜਤਬਾ ਸਾਹਿਬ ਲਿਖਦੇ ਹਾਂ ਵਾਹ ਹੰਸੀ ਮਜ਼ਾਕ ਕਾ ਪ੍ਰੋਗਰਾਮ ਜ਼ਬਰਦਸਤ ਬਾਬਾ ਫੂਕਾ ਵਾਲੀ ਸਰਕਾਰ ਕੀ ਜ਼ਿਆਰਤ ਕਬ ਔਰ ਕਹਾਂ ਹੋ ਸਕਤੀ ਹੈ ਅੱਲੋ ਇਹ ਚਿੱਟਾ
0: ਪੂਰਾ ਆਉਣਾ ਪੜੇਗਾ ਆਪਕੋ ਹਾਂ ਚਿੱਟਾ ਪੂਰਾ ਸਾਡੀ ਰਿਹਾਇਸ਼ ਹੈ
1: ਪਹਿਲੇ ਤੇ ਕੋਈ
0: ਲੇਕਿਨ ਹਾਲੇ ਤੇ ਪਹਿਲਾ ਦਿਨ ਹੈ ਪਹਿਲੇ ਹੀ ਲੋਕ ਮਿਲਣ ਆ ਗਏ ਨੇ ਕੀ ਹੋ ਗਿਆ
1: ਦੇਖ ਲੈ ਬਾਬਾ ਜੀ ਵੈਸੇ ਤੁਹਾਡੇ ਕੋਈ ਕੁਛ ਤੇ ਹੈ
0: ਤੇ ਕੋ ਨਾ ਲਾਈਵ ਲੋਕ ਤੱਕ ਨੇ ਨਾ ਉਹਨਾਂ ਪਤਾ ਚੱਲ ਗਿਆ ਨੂਰ ਚਿਹਰੇ ਦਾ ਮੇਰੇ ਖਿਆਲ ਸਕਰੀਨ ਅੰਨਾ ਕਰ ਦੇ ਲੋਕਾਂ ਨੂੰ ਮੇਰਾ ਚਿਹਰਾ ਸਹੀ ਮੇਰੇ ਖਿਆਲ ਨਜ਼ਰ ਨਹੀਂ ਆ
1: ਨਹੀਂ ਹਾਲੀ ਤੇ ਤੁਸੀਂ ਐਨਕ ਪਾਈ ਜੇ ਐਨਕ ਨਾ ਪਾਈ ਹੁੰਦੀ ਫਿਰ ਕੀ
0: ਹੁੰਦਾ ਐਨਕ ਮੈਂ ਨਹੀਂ ਲਾ ਸਕਦਾ ਆਮ ਸੌਰੀ ਪੀਰਾਂ ਨੇ ਕਿਹਾ ਐਨਕ ਨਹੀਂ ਲਾਣੀ ਕਿਉਂਕਿ ਲਾਈਵ ਪ੍ਰੋਗਰਾਮ ਵਿੱਚ ਅਗਰ ਮੇਰੀਆਂ ਅੱਖਾਂ ਕਿਸੇ ਨੇ ਤੱਕ ਲਿੱਤੀਆਂ ਤਾਂ ਰੋਲਾ ਹੋ ਜਾਣਾ ਨਾਲ ਤਸਬੀਹ ਜਿਸ ਟਾਈਮ ਫੇਰੀ ਹੋਈ ਤਾਂ ਅੱਖਾਂ ਨਹੀਂ ਤਕਾਈ ਦੀਆਂ ਰੂਹ ਤੋਂ ਸਭ ਤੋਂ ਕਰੀਬ ਚੀਜ਼ ਕਿਹੜੀ ਹੁੰਦੀ ਹੈ ਅੱਖਾਂ ਆਂਖੋਂ ਕੇ ਜ਼ਰੀਏ ਇਨਸਾਨ ਕਾ ਹਾਲ ਇਨਸਾਨ ਕੇ ਰੂਹ ਕਾ ਹਾਲ ਔਰ ਇਨ ਚੀਜ਼ੋਂ ਕਾ ਹਾਲ ਪਤਾ ਚਲਤਾ ਇਧਰ ਮੈਂ ਐਨਕੇ ਉਤਾਰ ਦੀ ਤਾਂ ਬਹੁਤ ਬੜੀ ਪ੍ਰੋਬਲਮ ਹੋ ਜਾਏਗੀ ਇਹ ਨਾ ਮੈਂ ਉੱਠਾ ਜਾ ਕੇ ਦੀਵਾਰ ਕੇ ਸਾਥ ਵੱਜ ਜਾਊਂ
1: ਇਹ ਆਪ ਇਤਨੀ ਗਹਿਰੀ ਬਾਤੇਂ ਵੀ ਕਰ ਸਕਤੇ ਹੈ
0: ਸਰ ਕਿਉਂ ਨਹੀਂ ਕਰ ਸਕਤੇ ਕਿਉਂ ਨਹੀਂ ਕਰ ਸਕਤੇ ਚਿੱਲੇ ਕਾਟੇ ਹੈ ਨਾ ਆਪਕੋ ਮੈਨੇ ਬਤਾਇਆ ਫਿਰ ਆਪ ਵਹੀ ਬੈਕ ਸਟੋਰੀ ਪੇ ਆ ਗਈ ਖੂਹ ਮੇਂ ਜਿਸ ਟਾਈਮ ਬੰਦੇ ਨੇ 40 ਦਿਨ ਨਿਕਾਲੇ ਹੋ ਤਾਂ ਬੰਦਾ ਯਹੀ ਸੋਚਦਾ ਹੈ ਨਾ ਉਧਰ ਦੇ ਅੱਖਾਂ ਨਾਲ ਨਜ਼ਰ ਹੀ ਕੁਝ ਨਹੀਂ ਆਉਂਦਾ
1: ਅੱਛਾ ਬਾਬਾ ਫੁੱਕਾ ਸਾਹਿਬ ਆਪਕੋ ਇੱਕ ਮਜ਼ੇ ਕੀ ਬਾਤ ਬਤਾਊਂ
0: ਜੀ ਸਰ
1: ਇਹ ਹਮਾਰੇ ਜੋ ਇੱਕ ਫੇਸਬੁੱਕ ਪੇ ਦੇਖਣੇ ਵਾਲੇ ਹੈ ਨਾ
0: ਹਾਂਜੀ
1: ਉਹ ਕਹਤੇ ਕੋਈ ਗਾਣਾ ਸ਼ਾਣਾ ਵੀ ਹੋ ਜਾਏ
0: ਹੋ ਜਾਏ ਬਿਸ਼ੱਕ ਹੋ ਜਾਏ ਜੀ
1: ਨਹੀਂ ਉਹ ਮੇਰੇ ਖਿਆਲ ਮੈਂ ਪਤਾ ਕਿਉਂ ਕਹਿ ਰਹੇ ਹਾਂ
0: ਹਾਂਜੀ
1: ਉਹ ਆਪਕੀ ਬੋਂਗੀ ਨਹੀਂ ਆਪਕੀ ਬਾਤੋਂ ਸੇ ਜੋ ਸ਼ਾਇਦ ਤੰਗ ਆ ਗਏ
0: ਹੋ ਸਕਤਾ ਹੈ ਕੋਈ ਮਸਲਾ ਨਹੀਂ ਹੈ ਬੰਦ ਕਰ ਦੇਣਾ ਨਾ ਤੱਕਣਾ